ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

0: ਗੱਲ ਜੀ, ਮੈਂ ਹਾਂ ਹਰਭਜਨ ਮਾਨ।
1: ਹਰਭਜਨ ਮਾਨ,
0: ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ, ਰੇਡੀਓ ਆਲ ਆਫ 106.3 FM,
1: ਜੀਓ ਬਿੰਦਾਸ।
2: Olive Sono Radio Network, Qatar's number one Asian radio network.

0: ਹੀ ਸੁਣਿਓ ਕਿਦਾਂ ਦੀ ਗੱਲ ਚੱਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਆਪਕੇ ਸਾਥ। ਸੋ ਇੱਕ ਚੁਟਕੀ ਸੌਂਗ ਹਮ ਖੇਲਤੇ ਹੈ। ਸੋ ਆਪ ਲੋਕੋਂ ਕੀ ਰਿਕੁਐਸਟ ਹੈ ਕਿ ਇਹ ਜੋ ਚੁਟਕੀ ਭਰ ਗਾਣਾ ਸਿਮਰਨ ਆਪ ਸੁਣਾਤੇ ਹੋ, ਤੋ ਥੋੜ੍ਹਾ ਸਾ ਦੋ ਤਿੰਨ ਚੁਟਕੀਆਂ ਔਰ ਡਾਲ ਦਿਆ ਕਰੋ, ਤਾਂ ਕਿ ਹਮ ਆਪਣੇ ਦਿਮਾਗ ਪੇ ਥੋੜ੍ਹਾ ਸਾ ਔਰ ਜ਼ੋਰ ਜੋ ਹੈ ਵੋ ਲਗਾ ਸਕੇ। ਸੋ ਅੱਜ ਇੱਕ ਚੁਟਕੀ ਸੌਂਗ ਮੈਂ ਆਪਕੋ ਇੱਕ ਚੁਟਕੀ ਨਹੀਂ ਦੋ ਤਿੰਨ ਚੁਟਕੀਆਂ ਡਾਲ ਕੇ ਦੂੰਗੀ।
1: ਰੇਡੀਓ ਓਲਿਵ ਪਰ
2: बहुत बढ़िया, बहुत बढ़िया।
0: चलो अब ये एक चुटकी सॉन्ग मैं आपको सुनाने वाली हूँ, बताओ ये कौन सा गाना है।

0: ਕਿ ਸੁਣਿਓ ਕਿਦਾਂ ਦੀ ਕੀ ਹਾਲ ਚਾਲ। ਸਤਿ ਸ੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ ਔਰ ਆਪਾਂ ਖੇਡ ਰਹੇ ਹਾਂ
1: ਰੇਡੀਓ ਓਲਿਵ ਪਰ।
0: आप लोगों का ये कहना है कि पहचानने में सिमरन मुश्किल हो जाती है, थोड़ा ज्यादा म्यूजिक चलाया करो।